इधर ही हूँ यार, ध्यान नाल सुनो मेनू, ध्यान नाल देखो तो कह नहीं सकती यही। हाँ जी ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ, ਔਰ ਅੱਜ ਜਿਹੜੀ ਫਿਲਮ ਦੇ ਬਾਰੇ ਆਪਾਂ ਗੱਲ